0: ਬੋਲਿਆ
1: ਕੋਈ ਨਾ
0: ਇੱਕੀ ਮੈਂ ਕੁਫਰ ਤੋਲਿਆ
1: ਕੋਈ ਨਾ
0: ਇੱਕੀ ਮੈਂ ਜ਼ਹਿਰ ਘੋਲਿਆ
1: ਕੋਈ ਨਾ ਬਾਈ ਕੋਈ ਨਾ ਬਾਈ ਕੋਈ ਨਾ ਓ ਹੱਟ ਕੇ ਭਲਾ ਜੀ ਬਚ ਕੇ
2: के ए अब्बास ने राज कपूर की चर्चित फिल्मों में से जागते रहो, आवारा, श्री 420, मेरा नाम जोकर, बॉबी और हेना फिल्में लिखी।

0: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਮਨਵਾਰ, ਸਤਿ ਸ੍ਰੀ ਅਕਾਲ।
0: ਹਜ਼ੂਰ ਨੇ ਮੈਨੂੰ ਯਾਦ ਕੀਤਾ ਜੀ।
1: ਜੀ ਹਾਂ ਸਰਦਾਰ ਜੀ, ਆਪਕੋ ਇੱਕ ਖਾਸ ਕਾਮ ਸੌਂਪਣਾ ਹੈ।
0: ਸੌਂਪੋ ਜੀ ਸੌਂਪੋ।
1: ਯੇ ਹੈ ਨਜੀਬਾਬਾਦ ਕੇ ਨਵਾਬ ਜ਼ਾਬਤਾ ਖਾਨ, ਇਨਹੇ ਆਪਕੀ ਮਦਦ ਕੀ ਜ਼ਰੂਰਤ ਹੋਗੀ।
0: ਸਾਡੀ ਮਦਦ?
1: ਬਸ ਯਹੀ ਕਿ ਆਪ ਮੈਂ ਆਪਣੇ 150-200 ਸਵਾਰੋਂ ਕੇ ਇਨਕੇ ਸਾਥ ਰਹੇ ਔਰ ਜੀ ਜਾਨ ਸੇ ਇਨਕੀ ਇਮਦਾਦ ਔਰ ਹਿਫਾਜ਼ਤ ਕਰੇ।
0: ਜੋ ਹੁਕਮ ਹਜ਼ੂਰ, ਜੋ ਹੁਕਮ, ਮੈਂ ਉਨੀ ਜਾਨ ਦੀ ਤਿਆਰੀ ਕਰਦਾ ਹਾਂ।
1: ਔਰ ਦੇਖੋ ਬਰਖੁਦਾਰ, ਮੈਂ ਆਪਕੀ ਇਮਦਾਦ ਕੇ ਲੀਏ ਇੱਕ ਨਿਹਾਇਤ ਬਹਾਦੁਰ, ਨੇਕ ਔਰ ਵਫਾਦਾਰ ਸਰਦਾਰ ਕੋ ਲਗਾ ਰਹਾ ਹੂੰ। ਇਨਕੀ ਵਫਾਦਾਰੀ ਕੀ ਅਨਗਿਨਤ ਮਿਸਾਲੇ ਹੈ ਹਮਾਰੇ ਪਾਸ।
2: ਜੀ ਚਾਚਾ ਜਾਨ, ਮੈਂ ਵੀ ਇਨਹੇ ਆਪਣੇ ਭਾਈ ਕੇ ਮਾਨਿਤ ਹੀ ਰੱਖੂੰਗਾ।
1: ਜੀ ਜੀ, ਯਹੀ ਮੈਂ ਚਾਹਤਾ ਹੂੰ। ਯੇ ਸਰਦਾਰ ਐਸੇ ਹੈ ਕਿ ਤਾ ਜ਼ਿੰਦਗੀ ਆਪਕੀ ਪੁਸ਼ਤ ਦਰ ਪੁਸ਼ਤ ਵਫਾਦਾਰੀ ਕਰੇਂਗੇ, ਜਾਨ ਪਰ ਖੇਲ ਕਰ ਵੀ ਆਪ ਲੋਗੋਂ ਕੀ ਹਿਫਾਜ਼ਤ ਕਰੇਂਗੇ।
2: ਤੋ ਚਾਚਾ ਜਾਨ, ਮੈਂ ਆਪਕਾ ਯੇ ਅਹਿਸਾਨ ਕਭੀ ਨਹੀਂ ਭੁੱਲ ਸਕੂੰਗਾ।
1: ਓ ਜਾਓ, ਗਮ ਨਾ ਕਰੋ, ਵਾਹਿਗੁਰੂ ਖੈਰ ਕਰੇਂਗੇ।
3: ਮੁਹਤਰਮਾ ਦਾਦੀ ਜਾਨ, ਆਪਨੇ ਯਾਦ ਫਰਮਾਇਆ?
4: ਹਾਂ, ਯੇ ਤੁਹਾਡਾ ਚਹੇਤਾ ਗੁਲਾਮ ਖਾਦਰ ਤੋ ਬਹੁਤ ਹਰਾਮ ਜ਼ਿਆਦਾ ਨਿਕਲਾ।
3: ਕਿਉਂ, ਕਿਆ ਹੁਆ?
4: ਅਭੀ ਬਤਾਤੀ ਹੂੰ, ਲੇਕਿਨ ਲੇਕਿਨ ਪਹਿਲੇ ਵਾਦਾ ਕਰੋ ਕਿ ਇਸੇ ਮਾਹੌਲ ਸਜ਼ਾ ਮਿਲੇਗੀ।
3: ਦਾਦੀ ਜਾਨ, ਪਹਿਲੇ ਸੇ ਵਾਦਾ ਕਿਉਂ ਕਰਾ ਰਹੀ ਹੋ? ਕਿਆ ਆਪਕੋ ਹਮਾਰੇ ਇਨਸਾਫ ਯਾ ਹਮ ਪਰ ਭਰੋਸਾ ਨਹੀਂ?
4: ਹਾਂ, ਇਸ ਲਈ ਕਿ ਸ਼ਹਿਨਸ਼ਾਹ ਹਿੰਦੁਸਤਾਨ ਬਹੁਤ ਰਹਿਮ ਦਿਲ ਹੈ। ਉਸ ਦਿਨ ਹਮਨੇ ਲਾਂਡੀ ਕੋ ਪੰਖਾ ਨਹੀਂ ਖਿੱਚਦੇ ਰਹਿਣੇ ਪਰ ਸਜ਼ਾਏ ਤਾਜ਼ੀਆਨਾ ਦੀ ਥੀ, ਲੇਕਿਨ ਲੇਕਿਨ ਜਨਾਬ ਨੇ ਉਸੇ ਮੁਆਫ।
3: ਉਫ ਦਾਦੀ ਜਾਨ,
4: ਹਮ ਬਰਾਬਰ ਦੇਖ ਰਹੇ ਹੈ ਕਿ ਹਰਮ ਮੇ ਵੀ ਬਾਰਹਾ ਤਖਲ ਅੰਦਾਜ਼ੀ ਔਰ ਹਮਾਰੀ ਤੋਹੀਨ ਹੋਤੀ ਰਹਤੀ ਹੈ।
3: ਮੋਹਤਰਮਾ ਦਾਦੀ ਜਾਨ, ਹਮਾਰਾ ਯੇ ਇਰਾਦਾ ਤੋ ਕਭੀ ਨਹੀਂ ਰਹਾ। ਲੀਜੀਏ, ਮੈਂ ਵਾਦਾ ਕਰਤਾ ਹੂੰ। ਹਾਂ ਫਰਮਾਈਏ, ਕਿਆ ਬਾਤ ਹੈ?
4: ਗੁਲਾਮ ਕਾਦਰ ਕੀ ਸ਼ਹਿਜ਼ਾਦੀਓ ਸੇ ਯੇ ਛੇੜਛਾੜ, ਤੋਬਾ ਤੋਬਾ।
3: ਉਸਕੀ ਯੇ ਜੁਰਅਤ, ਉਸਕਾ ਹਰਮ ਮੇ ਆਨਾ ਬੰਦ ਕਿਉਂ ਨਹੀਂ ਕਰ ਦਿਆ? ਅਬ ਤੋ ਵੋ ਬੜਾ ਵੀ ਹਮਾਰਾ ਮਤਲਬ ਹੈ ਜਵਾਨ ਹੋ ਗਿਆ ਹੈ।
4: ਵੋ ਤੋ ਹਮਨੇ ਆਜ ਖਵਾਜ਼ਾ ਸਰਾਓ ਕੋ ਹੁਕਮ ਦਿਆ ਹੈ ਕਿ ਵੇ ਅਬ ਹਮਾਰੇ ਹਰਮ ਮੇ ਨਾ ਆਏ।
3: ਦਾਦੀ ਜਾਨ, ਆਪਕੋ ਕਿਉਂ ਕਰ ਇਲਮ ਹੁਆ?
4: ਹਮਸੇ ਸ਼ਹਿਜ਼ਾਦੀ ਨੇ ਖੁਦ ਸ਼ਿਕਾਇਤ ਕੀ ਹੈ।
3: ਉਸਨੇ ਕਿਸ ਸ਼ਹਿਜ਼ਾਦੀ ਸੇ ਗੁਸਤਾਖੀ ਕੀ? ਜ਼ਰਾ ਬੁਲਾਈਏ ਉਸੇ।
4: ਉਫੋ, ਤੋ ਅਬ ਸ਼ਹਿਜ਼ਾਦੀਆਂ ਵੀ ਸ਼ਹਿਨਸ਼ਾਹ ਕੇ ਰੂਬਰੂ ਬਿਆਨ ਦੇਂਗੀ, ਇੱਕ ਮਾਮੂਲੀ ਕਨੀਸ ਕੀ ਤਰ੍ਹਾਂ।
3: ਅੱਛਾ, ਕੁਛ ਤਫਸੀਲ ਤੋ ਮਿਲਨੀ ਚਾਹੀਏ।
4: ਤਫਸੀਲ ਤੋ ਯਹੀ ਹੈ ਕਿ ਗੁਲਾਮ ਕਾਦਰ ਸ਼ਹਿਜ਼ਾਦੀ ਜ਼ੈਨਬ ਕੀ ਤਰਫ ਗੁਸਤਾਖ ਨਿਗਾਹੋਂ ਸੇ ਤਾਕ ਰਹਾ ਥਾ ਔਰ ਬੇਹੁਦਾ ਇਸ਼ਾਰੇ ਵੀ ਕਰ ਰਹਾ ਥਾ।
3: ਉਸ ਕਮੀਨੇ ਕੀ ਯੇ ਮਜਾਲ, ਇਸਮਾਇਲ, ਉਸ ਕਮੀਨੇ ਬਦਜ਼ਾਤ ਕਾਦਰ ਕੋ ਹਮਾਰੇ ਹਜ਼ੂਰ ਮੇਂ ਪੇਸ਼ ਕਰੋ।
5: ਜੋ ਹੁਕਮ ਆ ਲਿਜਾ। ਆਲਮ ਬਣਾ, ਗੁਲਾਮ ਕਾਦਰ ਹਾਜ਼ਰ ਹੈ।
3: ਬਦਜ਼ਾਤ, ਤੇਰੀ ਜਾਨ ਬਚਾ ਕਰ ਦਿੱਲੀ ਸੇ ਲਾਏ ਔਰ ਇਤਨੇ ਨਾਜ਼ੋ ਅੰਦਾਜ਼ ਸੇ ਰੱਖਾ, ਤੇਰੀ ਯੇ ਮਜਾਲ ਕੀ ਤੂੰ ਸ਼ਾਹੀ ਹਰਮ ਮੇਂ?
6: ਹਜ਼ੂਰ, ਹਜ਼ੂਰ ਰਹਿਮ।
3: ਅਬ ਵੀ ਹਮਸੇ ਰਹਿਮ ਕੀ ਉਮੀਦ? ਇਸ ਹਰਾਮ ਖੋਰ ਕੀ ਕੋੜੋ ਸੇ ਖਾਲ ਉਧੇੜ ਦੀ ਜਾਏ।